ਇਕਰਾਰ ਕਰ ਸੰਪਤ ਮਸੀਰ ਸੁਣਾ ਚਕਾ ਕਰ ਸੰਪਤ ਮਸੀਰ ਦੁਸ਼ਮਨ ਕਾ ਸਜਨ ਕਰੋ ਪਿਆਰਾ ਨੂੰ ਤਜ ਮਾਹੂ ਖੀਰ